ਕੰਮ ਕਰਨੀ ਥੋੜ੍ਹੀ ਔਖੀ ਹੋ ਜਾਏ। ਤਾਂ ਇਹ ਕਰਕੇ ਆਪਣੀ ਫਸਲ ਬਾੜੀ ਜਿੱਕੀ ਹੈ ਵੀ ਉਹ ਆਪਾਂ ਵਿਸ਼ੇਸ਼ ਰੂਪ 'ਚੋਂ ਕੀਟ ਔਰ ਰੋਗਾਂ 'ਚੋਂ ਧਿਆਨ ਰੱਖਾਂ, ਜਿਸ ਨੂੰ ਜੇ ਆਪਾਂ ਨੇ ਲੱਛਣ ਦਿਖਾਈ ਦੇਵੇ ਵੀ ਵੀ ਤਰ੍ਹਾਂ ਆਪਾਂ ਵਾਂਗ ਉਪਚਾਰ ਆਪਾਂ ਨੇ ਕਰਕੇ ਔਰ ਵਾਂਗ ਖਤਮ ਕਰ ਦੇਣਾ ਚਾਹੀਏ, ਵੀ ਸੂ ਕਿ ਫਸਲਾਂ ਦੀ ਵਡਵਾਰ ਅੱਛੀ ਰਹੇ ਔਰ ਉਤਪਾਦਨ ਵੀ ਅੱਛੀ ਰਹੇ ਔਰ ਸਾਗੇ ਸਾਗੇ ਗੁਣਵੱਤਾ ਵੀ ਅੱਛੀ ਰਹਿਣੀ ਚਾਹੀਏ। ਕਈ ਵਾਰੀ ਆਪਾਂ ਦੇਖਾਂ ਕਿ ਆਪਣਾ ਜਿਹੜਾ ਫਲ ਲੱਗ ਗਿਆ ਜਾਂ ਆਪਣਾ ਜਿਹੀ ਸਾਗ ਸਬਜ਼ੀਆਂ ਹੈ ਤਾਂ ਬਹਿ ਕੇ ਕਿ ਬਣੇ ਲੱਠ ਖਾ ਜੇ ਤਾਂ ਵੀ ਸੁਕਾਣਾ ਹੋ ਜਾਏ ਤਾਂ ਫਿਰ ਬਾਜ਼ਾਰ ਮੈਂ ਭਾਵ ਜੀ ਕਹਿ ਬੈ ਕਮ ਮਿਲੇ। ਔਰ ਇੰਗੇ ਸਾਗੇ ਸਾਗੇ ਆਪਣਾ ਜਗ੍ਹਾ ਕਿਸਾਨ ਭਾਈਓ ਸੰਸਾਧਨ ਹੈ ਤੋ ਵੰਗ ਉੱਪਰ ਵੀ ਆਪਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਤੋ ਵੀ ਸੁਕੇ ਕਿ ਆਪਣਾ ਸੁੱਕ ਹੈ ਔਰ ਬਾੜ ਗਈ ਜੀ ਕੀ ਸਥਿਤੀ ਹੈ ਵਾ ਨਾ ਹੋਵੇ ਔਰ ਆਪਣੀ ਫਸਲ ਬਾੜੀ ਜੀ ਕੀ ਹੈ ਵਾ ਅੱਛੀ ਰਹਿਣੀ ਚਾਹੀਏ। ਇੰਨੇ ਸਾਗੇ ਸਾਗੇ ਕਿਸਾਨ ਭਾਈਓ ਵੀ ਆਪਾਂ ਬਾਤ ਕਰਾਂ ਗਰਮੀ ਦੀ, ਤੋ ਆਹ ਦਿਨਾਂ ਮੈਂ ਦੇਖਾਂ ਕਿ ਆਪਾਂ ਗਰਮੀ ਖੂਬ ਹੋ ਰਹੀ ਹੈ ਤੋ ਗਰਮੀ ਦਾ ਮੈਂ ਆਪਾਂ ਫਸਲ ਦੀ ਜੇ ਗਹਿਰੀ ਜੁਤਾਈ ਕਰਦੇ ਹਾਂ ਤੋ ਬਿੰਗਾ ਵੀ ਬਹੁਤ ਫਾਇਦਾ ਹੋਵੇ। ਤੋ ਦੇਖੋ ਮੌਸਮ ਮੈਂ ਬਦਲਾਵ ਹੈ ਬਿੰਗੋ ਆਪਾਂ ਨੇ ਨੁਕਸਾਨ ਗਏ ਸਾਗੇ ਸਾਗੇ ਆਪਾਂ ਨੂੰ ਕਈ ਫਾਇਦਾ ਵੀ ਹੈ ਤੋ ਫਾਇਦਾ ਵੀ ਆਪਾਂ ਨੇ ਲੈਣਾ ਚਾਹੀਏ। ਤੋ ਅਬ ਜੇ ਜਿੱਕਾ ਜਿੱਕਾ ਕਿਸਾਨ ਭਾਈਆਂ ਦਾ ਖੇਤ ਖਾਲੀ ਹੈ ਆਪਾਂ ਬੁਆਈ ਨਹੀਂ ਕਰੀ ਹੈ ਤੋ ਵਹਿ ਕਿਸਾਨ ਭਾਈ ਕੀ ਹੈ ਬਣ ਖੇਤ ਨੇ ਅੱਛੀ ਤਰ੍ਹਾਂ ਬਿੰਗੀ ਡੂੰਘੀ ਜੁਤਾਈ ਕਰਦੇ ਤੋ ਵੀ ਸੁ ਕੇ ਫਸਲਾਂ ਨੇ ਬਹੁਤ ਫਾਇਦਾ ਹੋ ਸੀ। ਇਸ ਨੂੰ ਦੇਖੋ ਇੱਕ ਤੋਂ ਜਿੱਕਾ ਕੀਟ ਐਰ ਵਿਆਧੀਆਂ ਹੈ ਬੰਗੀ ਰੋਕਥਾਮ ਹੋਵੇ ਕਿਉਂਕਿ ਗਹਿਰੀ ਜੁਤਾਈ ਸੁ ਕੇ ਜਿਵੇਂ ਗਰਮੀ ਲੱਗ ਗਈ ਨਹੀਂ ਵੀ ਤਰ੍ਹਾਂ ਕੀਟ ਔਰ ਜਿਹੀ ਵਿਆਧੀਆਂ ਹੈ ਬੇ ਗਰਮੀ 'ਚੋਂ ਖਤਮ ਹੋ ਜਾਏ ਔਰ ਖਾਲੀ ਜਿੱਕਾ ਖੇਤ ਹੈ ਬਣ ਆਪਾਂ ਅੱਛੀ ਤਰ੍ਹਾਂ ਬੰਗੀ ਬੁਆਈ ਕਰ ਜੁਤਾਈ ਕਰਦੇ ਹਾਂ ਆਪਾਂ ਡੂੰਘੀ ਜੁਤਾਈ ਕਰਦੇ ਹਾਂ ਤਾਂ ਵੀ ਸੁਕੇ ਕਿ ਜਿਹੜਾ ਕੀਟ ਹੈ ਵਾਂਗ ਅੰਡਾ ਹੈ ਜਾਂ ਵਾਂਗ ਲਾਰੂ ਹੈ ਉਹ ਖਤਮ ਹੋ ਜਾਏ ਤਾਂ ਅੱਗੇ ਆਉਣ ਵਾਲੀ ਜਿੱਕੀ ਆਪਾਂ ਫਸਲ ਦੀ ਬੁਆਈ ਕਰਾਂਗਾ ਤਾਂ ਬਿੰਗ ਮਾ ਜਿਹੜਾ ਕੀਟ ਰੋਗ ਹੈ ਵਾਂਗ ਪ੍ਰਕੋਪ ਜੀ ਕੋ ਕਮ ਹੋ ਸੀ। ਔਰ ਇੰਗੇ ਸਾਗੇ ਸਾਗੇ ਫਸਲ ਅੰਗ ਮਾ ਆਪਾਂ ਦੇਖਾਂ ਕਿ ਕਈ ਵਾਰੀ ਉਖੇੜੋ ਲੱਗ ਜਾਏ ਜਾਂ ਜੜ ਗਲਨ ਰੋਗੋ ਵੀ ਪ੍ਰਕੋਪ ਹੋ ਜਾਏ ਤਾਂ ਆਹ ਛੂ ਵੀ ਆਪਾਂ ਛੁਟਕਾਰੋ ਮਿਲੇ। ਔਰ ਸਾਗੇ ਸਾਗੇ ਸਾਗ ਸਬਜ਼ੀਆਂ ਮੈਂ ਦੇਖਾਂ ਕਿ ਆਪਾਂ ਜੜਿਆਂ ਮੈਂ ਕਈ ਵਾਰੀ ਗਾਂਠਾਂ ਬਣ ਜਾਏ ਤਾਂ ਬੇ ਗਾਂਠ ਬਣਾਉਣ ਵਾਲਾ ਜਿਹੜਾ ਸੂਤਰ ਕਰਮੀ ਜਿਹਨਾਂ ਆਪਾਂ ਬੋਲਾਂ ਬੇ ਵੀ ਗਹਿਰੀ ਜੁਤਾਈ ਛੂ ਗਰਮੀ ਛੂ ਕੇ ਖਤਮ ਹੋ ਜਾਏ ਔਰ ਖੇਤ ਗਿਆ ਮਾਂ ਢੇਲਾ ਬਣ ਜਾਏ ਸੂ ਕਿਉਂਕਿ ਆਪਾਂ ਗਹਿਰੀ ਜੁਤਾਈ ਕਰ ਸਾਂ ਤਾਂ ਵੀ ਸੁ ਕਿ ਮੋਟਾ ਮੋਟਾ ਦਗੜ ਬਣ ਜੀ ਸੀ ਤਾਂ ਬੰਗ ਮਾਂ ਜਿਵੇਂ ਬਿਰਖਾ ਹੋ ਸੀ ਤਾਂ ਬਿੰਗ ਮਾਂ ਬਿਰਖਾ ਕੇ ਪਾਣੀ ਜੁਕਾ ਉਹ ਜ਼ਿਆਦਾ ਸੋਖ ਸੀ ਔਰ ਬਿੰਗ ਮਾਂ ਨਮੀ ਦੀ ਮਾਤਰਾ ਬਾ ਅੱਛੀ ਬਣ ਜਾਏਗੀ। ਔਰ ਇਸ ਤੋਂ ਇਲਾਵਾ ਜੁਤਾਈ ਕਰਿਆ ਛੂ ਜਿਵੇਂ ਦੂਬ ਹੈ ਕੰਸ ਹੈ ਮੋਥ ਹੈ ਇਹ ਜਿਹਾ ਖਰਪਤਵਾਰ ਹੈ ਆਹ ਛੂ ਵੀ ਆਪਾਂ ਨੇ ਛੁਟਕਾਰੋ ਮਿਲ ਜੀ ਸੀ। ਔਰ ਇੰਗੇ ਸਾਗੇ ਸਾਗੇ ਬਾਕੀ ਜੀ ਕਿ ਆਪਾਂ ਕੋਈ ਖਾਦ ਦੇਵਾਂ ਜਾਂ ਕੋਈ ਗੋਬਰ ਦੀ ਖਾਦ ਹੈ ਦੂਸਰੀ ਖਾਦ ਹੈ ਤਾਂ ਬਾ ਵੀ ਆਪਣੇ ਮਾਟੀ ਗਮਾਂ ਅੱਛੀ ਤਰ੍ਹਾਂ ਬਿੰਗੋ ਮਿਲਾਵ ਹੋ ਜਾਏ ਔਰ ਭੂਮੀ ਗਮਾਂ ਕਟਾਵ ਵੀ ਕਮ ਹੋ ਸੀ। ਔਰ ਜੁਤਾਈ ਗਿਓ ਕਿਸਾਨ ਭਾਈ ਉਹ ਵਿਸ਼ੇਸ਼ ਰੂਪ 'ਚੋਂ ਆਪਾਂ ਧਿਆਨ ਰੱਖਾਂ ਕਿ ਜੁਤਾਈ ਜੀ ਕੀ ਹੈ ਬਾ ਆਪਾਂ ਨੇ ਅਗਰ ਆਪਣੋ ਖੇਤ ਜੀ ਕੋਈ ਹੈ ਵੋ ਉਗਤਾ ਹੂੰ ਛਿਪਤਾ ਕਾਨੀ ਜੇ ਢਲਾਣ ਹੋਇਆ ਤਾਂ ਆਪਾਂ ਨੇ ਜੇ ਕਿ ਜੁਤਾਈ ਹੈ ਬਾ ਉਤਰਾ ਦਊਂ ਦਿਖਣਾ ਦੇ ਕਾਨੀ ਆਪਾਂ ਨੇ ਕਰਨੀ ਚਾਹੀਏ। ਤਾਂ ਵੀ ਸੁ ਕਿ ਭੂਮੀ ਕੋ ਜੋ ਕਟਾਵ ਹੈ ਵੋ ਬਹੁਤ ਹੀ ਕਮ ਹੋ ਸੀ ਔਰ ਜਿਵੇਂ ਬਿਰਖਾ ਆਵੇ ਜਾਂ ਫਿਰ ਕਈ ਵਾਰੀ ਆਪਾਂ ਦੇਖਾਂਗੇ ਆਂਧੀ ਚਾਲ ਜੇ ਤਾਂ ਵੀ ਸੁ ਵੀ ਬਚਾਵ ਹੋਵੇ। ਔਰ ਜੁਤਾਈ ਕਰਾਂ ਜਦ ਇੱਕ ਬਾਤ ਕੋ ਆਪਾਂ ਹੋਰ ਧਿਆਨ ਰੱਖਾਂ ਕਿ ਜੁਤਾਈ ਕਰੇ ਸੂ ਢੇਲਾ ਜ਼ਰੂਰ ਬਣਨਾ ਚਾਹੀਏ ਮਾਟੀ ਜ਼ਿਆਦਾ ਭੁਰਭੁਰੀ ਨਾ ਹੋਵੇ। ਮਾਟੀ ਭੁਰਭੁਰੀ ਹੋ ਜੀ ਸੀ ਤਾਂ ਵੀ ਸੁ ਵੀ ਨੁਕਸਾਨ ਹੈ ਕਿਉਂਕਿ ਵੀ ਸੁ ਫਿਰ ਆਂਧੀ ਚਾਲ ਸੀ ਜਾਂ ਤੇਜ਼ ਹਵਾ ਚੱਲ ਹੈ ਤਾਂ ਵੀ ਬਾਅਦ ਮੈਂ ਭੂਮੀ ਗਮਾ ਕਟਾਵ ਹੋਣਾ ਸ਼ੁਰੂ ਹੋ ਜਾਏ ਔਰ ਭੂਮੀ ਜੀ ਕੀ ਹੈ ਉੱਚੀ ਨੀਚੀ ਵੀ ਹੋ ਜਾਏ ਤਾਂ ਬਿੰਗੋ ਜੀ ਕੋ ਲੇਵਲ ਹੋਵੇ ਉਹ 100 ਕੋਨ ਰਹੇ ਤਾਂ ਫਿਰ ਆਪਾਂ ਨੂੰ ਕਰਾਓ ਲਗਾਉਣਾ ਪੜੇ ਤਾਂ ਬਿੰਗੋ ਵੀ ਖਰਚੋ ਜ਼ਿਆਦਾ ਆਵੇ। ਔਰ ਇੰਗੇ ਸਾਗੇ ਸਾਗੇ ਜੁਤਾਈ ਕਰਤਾ ਟਾਈਮ ਆਪਾਂ ਬਾਕੀ ਜੀ ਕੀ ਬਾਤਾਂ ਹੈ ਵਾਂਗੂ ਵੀ ਆਪਾਂ ਨੇ ਧਿਆਨ ਰੱਖਣਾ ਚਾਹੀਏ ਔਰ ਵੀ ਸੂ ਆਪਾਂ ਨੇ ਫਾਇਦੋ ਜ਼ਿਆਦਾ ਹੋ ਸੀ। ਔਰ ਸਾਗੇ ਸਾਗੇ ਕਿਸਾਨ ਭਾਈ ਆਪਣੋ ਫਸਲ ਕੋ ਉਤਪਾਦਨ ਜੀ ਕੋ ਆਪਾਂ ਦੇਖਣ ਲੱਗ ਰਹੇ ਹਾਂ ਕਿ ਦਿਨੋ ਦਿਨ ਉਤਪਾਦਨ ਕਮ ਹੋਵੇ ਔਰ ਖਰਚੋ ਜੀ ਕੋ ਜ਼ਿਆਦਾ ਹੋਣ ਲੱਗ ਰਹੇ ਤਾਂ ਬਿੰਗੋ ਵੀ ਆਪਾਂ ਨੇ ਵਿਸ਼ੇਸ਼ ਰੂਪ 'ਚੋਂ ਆਪਾਂ ਨੇ ਧਿਆਨ ਰੱਖਣਾ ਚਾਹੀਏ। ਤੋ ਇੰਗ ਮੈਂ ਆਪਾਂ ਇੱਕ ਤੋਂ ਬਿਜਵਾਈ ਜੀ ਕੀ ਹੈ ਬਾ ਟੇਮੋ ਟੇਮ ਆਪਾਂ ਨੇ ਕਰਨੀ ਚਾਹੀਏ, ਜ਼ਿਆਦਾ ਅਗੇਤੀ ਜਾਂ ਜ਼ਿਆਦਾ ਪਿਛੇਤੀ ਬੋਈ ਆਪਾਂ ਨਾ ਕਰਾਂ ਤਾਂ ਵੀ ਸੂ ਆਪਾਂ ਨੇ ਨੁਕਸਾਨ ਹੋਵੇ। ਤੋ ਇਹ ਕਰਕੇ ਟੇਮੋ ਟੇਮ ਬੁਆਈ ਕਰਾਂ ਤਾਂ ਆਪਣਾ ਉਤਪਾਦਨ ਜੀ ਕੋ ਅੱਛਾ ਹੋਵੇ। ਔਰ ਜਦ ਵੀ ਕੋਈ ਵੀ ਬੀਜ ਗਈ ਆਪਾਂ ਬੁਆਈ ਕਰਾਂ ਤਾਂ ਬੀਜ ਜੀ ਕੋ ਹੈ ਪ੍ਰਮਾਣਿਤ ਹੋਣਾ ਚਾਹੀਏ ਔਰ ਉੱਨਤ ਬੀਜ ਹੋਣੇ ਚਾਹੀਏ। ਕਿਸਮਾਂ ਦੀ ਵੀ ਆਪਾਂ ਅੱਛੀ ਤਰ੍ਹਾਂ ਜਾਣਕਾਰੀ ਲੈ ਲਿਆ ਆਪਣਾ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਬਾਂਛੂ ਜਾਂ ਜਿਹੜਾ ਖੇਤੀ ਦਾ ਜਾਣਕਾਰ ਹੈ ਬਾਂਛੂ ਆਪਾਂ ਪ੍ਰਮਾਣਿਤ ਜਿਹੜਾ ਬੀਜ ਹੈ ਵਾਂਗੀ ਜਾਣਕਾਰੀ ਲੈ ਗਏ ਅੱਛੀ ਅੱਛੀ ਕਿਸਮਾਂ ਹੈ ਵਾਂਗੀ ਬੁਆਈ ਕਰਾਂ ਤਾਂ ਵੀਹ ਸੂ 25 ਪੀਸ ਆ ਜੀ ਕੀ ਉਪਜ ਹੈ ਬਾ ਜ਼ਿਆਦਾ ਹੋਵੇ। ਇੰਗੇ ਸਾਗੇ ਸਾਗੇ ਕਿਸਾਨ ਭਾਈ ਉਹ ਬੀਜੋ ਉਪਚਾਰ ਆਪਾਂ ਨੇ ਜ਼ਰੂਰ ਕਰਨਾ ਚਾਹੀਏ। ਕਮ ਖਰਚਾ ਗਿਆ ਮਾਂ ਫਸਲ ਜੀ ਕੀ ਹੈ ਬਾ ਸਵਸਥ ਰਹੇ ਆਪਣੀ ਨਿਰੋਗੀ ਰਹੇ ਤਾਂ ਇਹ ਕਰਕੇ ਬੀਜੋ ਉਪਚਾਰ ਆਪਾਂ ਪਹਿਲਾਂ ਹੀ ਕਰ ਲਿਆ ਔਰ ਭੂਮੀ ਉਪਚਾਰ ਵੀ ਆਪਾਂ ਨੇ ਕਰ ਲੈਣਾ ਚਾਹੀਏ ਤਾਂ ਜਿਸ ਨੂੰ ਕੀ ਹੈ ਕਿ ਬੀਜ ਜਨਿਤ ਜਾਂ ਜਿਹੜਾ ਭੂਮੀ ਜਨਿਤ ਜਿਹੜਾ ਰੋਗ ਹੈ ਬਾਂਛੂ ਆਪਾਂ ਨੇ ਛੁਟਕਾਰੋ ਮਿਲ ਜਾਏ। ਔਰ ਸਾਗੇ ਸਾਗੇ ਇੱਕ ਵਿਸ਼ੇਸ਼ ਬਾਤ ਕਿਸਾਨ ਭਾਈਓ ਕਿ ਆਪਣੇ ਜਿਹੀ ਖੇਤ ਦੀ ਮਾਟੀ ਹੈ ਬਿੰਗ ਆਪਾਂ ਜਾਂਚ ਜ਼ਰੂਰ ਆਪਾਂ ਕਰਵਾ ਲਿਆ ਜਿਸ ਨੂੰ ਆਪਾਂ ਨੇ ਕੀ ਹੈ ਕਿ ਬਾ ਰਿਪੋਰਟ ਜਿਹੀ ਆਪਣੇ ਕਨਾਵੇ ਤਾਂ ਬੀਜ ਨੂੰ ਜਿਹਾ ਜਿਹਾ ਸਿਫਾਰਿਸ਼ ਕਰੇੜਾ ਹੈ ਬਈ ਪੋਸ਼ਕ ਤੱਤਵ ਆਪਾਂ ਖੇਤ ਮੈਂ ਦੇਵਾਂ। ਆਪਾਂ ਕਈ ਵਾਰੀ ਦੇਖਾਂ ਕਿ ਕਿਸਾਨ ਭਾਈ ਜਿਹਾ ਹੈ ਬਿਨਾਂ ਜ਼ਰੂਰਤ ਦਾ ਪੋਸ਼ਕ ਤੱਤਵ ਵੀ ਆਪਾਂ ਖੇਤ ਮੈਂ ਕੋਈ ਖਾਦ ਉਰਕ ਦੇਵਾਂ ਬੀਜ ਨੂੰ ਦੇ ਦਿਆਂ ਤਾਂ ਬੀਜ ਨੂੰ ਕਿ ਭੂਮੀ ਗੀ ਜਿਹੀ ਉਰਵਰਾ ਸ਼ਕਤੀ ਤੋਂ ਕਮ ਹੋ ਹੀ ਹੋਵੇ ਔਰ ਬਿੰਗ ਸਾਗੇ ਸਾਗੇ ਆਪਣਾ ਖਰਚੋ ਵੀ ਜ਼ਿਆਦਾ ਹੋ ਜਾਏ ਤਾਂ ਬੀਜ ਨੂੰ ਫਿਰ ਆਪਣਾ ਫਾਇਦੋ ਜਿਹਾ ਕਮ ਹੋਵੇ। ਤਾਂ ਕਿਸਾਨ ਭਾਈ ਆਹ ਬਾਤਾਂ ਨੂੰ ਆਪਾਂ
राम राम।

0: ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਖਾਸ ਪ੍ਰੋਗਰਾਮ ਕਲਮ ਦੇ ਧਨੀ ਵਿੱਚ ਸਾਦਤ ਹਸਨ ਮੰਟੋ ਜੀ ਅਤੇ ਵਾਰਤਾਕਾਰ ਹਨ ਡਾਕਟਰ ਮਲਿਕ ਰਾਜਕੁਮਾਰ ਅਤੇ ਸਾਡੇ ਨਾਲ ਹਨ ਕਾਵਿ ਪਾਠ ਵਾਸਤੇ ਨੀਰਜ ਵਰਮਾ ਜੀ। ਆਓ ਅਸਾਂ ਸੁਣਦੇ ਹਾਂ ਸਭ ਤੋਂ ਪਹਿਲੇ ਕਲਮ ਦੇ ਧਨੀ ਵਿੱਚ ਸਾਦਤ ਹਸਨ ਮੰਟੋ, ਵਾਰਤਾਕਾਰ ਹਨ ਡਾਕਟਰ ਮਲਿਕ ਰਾਜਕੁਮਾਰ।
1: ਸਾਈਂ ਸਾਦਤ ਹਸਨ ਮੰਟੋ ਦਾ ਜਨਮ 11 ਮਈ 1912 ਪੰਜਾਬ ਦੇ ਸਮਰਾਲਾ ਗ੍ਰਾਂ ਵਿੱਚ ਥਿਆ ਹੈ। ਮੰਟੋ ਸਾਈਂ ਦੀ ਪਛਾਣ ਉਰਦੂ ਦੇ ਅਦੀਬ ਅਤੇ ਇਨਸਾਨੀਅਤ ਦੇ ਝੰਡਾ ਬਰਦਾਰ ਦੇ ਤੌਰ 'ਤੇ ਜਾਣੀ ਵੈਂਦੀ ਹੈ। ਅਗਰ ਅਸਾਂ ਉਹਨਾਂ ਦੀਆਂ ਕੁਝ ਕਹਾਣੀਆਂ ਦੇ ਨਾਂ ਚਾਹੂੰ ਤਾਂ ਉਹ ਖਾਸ ਖਾਸ ਹਨ ਬੂਹ ਖੋਲ ਦੋ, ਠੰਡਾ ਗੋਸ਼ਤ ਅਤੇ ਤਕਸੀਮ ਦੇ ਦਰਦ ਨੂੰ ਬਿਆਨ ਕਰਨ ਦੀ ਕਹਾਣੀ ਟੋਬਾ ਟੇਕ ਸਿੰਘ, ਜੋ ਆਪਣੇ ਆਪ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੁੰਦੀ ਹੈ। ਆਪਣੇ ਲੇਖਨ ਵਿੱਚ ਉਹਨਾਂ ਸਮਾਜ ਨੂੰ 22 ਕਹਾਣੀਆਂ ਦੀ ਕਿਤਾਬਾਂ, ਇੱਕ ਨਾਵਲ, ਰੇਡੀਓ ਡਰਾਮੇ ਦੀਆਂ 5 ਕਿਤਾਬਾਂ, ਆਪਣੇ ਜ਼ਾਤੀ ਡੂਰੇਖਾ ਚਿੱਤਰ ਅਤੇ 23 ਕਿਤਾਬਾਂ ਜਿਸਦੇ ਵਿੱਚ ਖੱਤ ਅਤੇ ਫੁਟਕਰ ਹਨ ਦਿੱਤੀਆਂ ਹਨ। ਪਰ ਉਹਨਾਂ ਦੀ ਪਛਾਣ ਉਹਨਾਂ ਦੀ ਕਹਾਣੀਆਂ ਹਨ। ਦੱਖਣੇ ਏਸ਼ੀਆ ਦੇ ਵਿੱਚ ਮੰਟੋ ਹਿੱਕਾ ਉਹ ਸ਼ਖਸ ਹੈ ਜੇਕੂ ਅੱਜ ਤੱਕ ਸਭ ਤੋਂ ਜ਼ਿਆਦਾ ਪੜ੍ਹਾ ਅਤੇ ਸਮਝਿਆ ਵੈਂਦਾ ਹੈ। ਅੱਜ ਵੀ ਕਿਥਈ ਜੋ 4 ਕਹਾਣੀਕਾਰ ਬੈਠੇ ਹੋਵਨ ਅਤੇ ਮੰਟੋ ਦੀ ਗੱਲ ਚੱਲ ਪੋਵੇ ਤਾਂ ਉਹ ਸਾਰੇ ਹਿੱਕਾ ਗੱਲ ਮਹਿਸੂਸ ਕਰਦੇ ਹਨ ਜਿਵੇਂ ਮੰਟੋ ਆਪ ਉਹਨਾਂ ਦੇ ਵਿੱਚ ਆ ਬੈਠਾ ਹੋਵੇ ਅਤੇ ਆਧਾ ਪਿਆ ਹੋਵੇ ਕਿ ਮੈਂ ਵੱਡਾ ਕਹਾਣੀਕਾਰ ਹਾਂ ਜਾਂ ਖੁਦਾ। ਉਹਨਾਂ ਡੀਆਂ ਦੇ ਵਿੱਚ ਜਿੱਦਣ ਮੰਟੋ ਲਿਖਦਾ ਹੁੰਦਾ ਹੈ ਉਹਨਾਂ ਦੀ ਕਹਾਣੀਆਂ 'ਤੇ ਫੁਹਸ਼ ਹੋਵਣ ਦੇ ਬਹੁ ਇਲਜ਼ਾਮ ਲੱਗੇ ਹਨ। ਇਹਨਾਂ ਕਰਕੇ ਕੋਰਟ ਕਚਹਿਰੀ ਦੇ ਵੀ ਬਹੁ ਚੱਕਰ ਉਹਨਾਂ ਕੋਲ ਲਾਉਣੇ ਪਏ, ਤਕਸੀਮ ਤੋਂ ਪਹਿਲਾਂ ਵੀ ਅਤੇ ਤਕਸੀਮ ਦੇ ਬਾਅਦ ਵੀ। ਪਰ ਕਿਸੇ ਵੀ ਕੇਸ ਦੇ ਵਿੱਚ ਉਹਨਾਂ 'ਤੇ ਕੋਈ ਮਾਮਲਾ ਸਾਬਿਤ ਨਾ ਥਿਆ ਅਤੇ ਉਹ ਬਾਇੱਜ਼ਤ ਬਰੀ ਥੀ ਗਏ। ਮੰਟੋ ਨੇ ਆਪਣੇ ਵਕਤ ਨੂੰ ਸਹੀ ਤਰੀਕੇ ਨਾਲ ਪਛਾਣਾ ਹੈ, ਸਮਾਜ ਦੇ ਖੋਖਲੇਪਨ ਅਤੇ ਦੋਗਲੇਪਨ ਨੂੰ

ਤੋਂ ਨਫ਼ਰਤ ਦੀ ਨਜ਼ਰ ਨਾਲ ਡੇਦਾ ਆਈ। ਇਸ ਵਾਸਤੇ ਉਹ ਸਰੇਆਮ ਆਧਾ ਵੀ ਹੈ ਕਿ ਮੇਰੇ ਅੰਦਰ ਜੋ ਵੀ ਮੰਦਾ ਹੈ ਉਹ ਇਸ ਵਕਤ ਦੀ ਮੰਦਾਈ ਹੈ। ਮੇਰੇ ਲਿਖਣ ਵਿੱਚ ਕੋਈ ਕਮੀ ਨਹੀਂ। ਜਿਹੜੀ ਕਮੀ ਕੋ ਮੇਰੀ ਕਮੀ ਦੱਸਾ ਵੇਂਦਾ ਹੈ ਉਹ ਮੌਜੂਦਾ ਨਿਜ਼ਾਮ ਦੀ ਕਮੀ ਹੈ। ਮੈਂ ਹੰਗਾਮਾ ਪਸੰਦ ਕਹਿਣਾ, ਮੈਂ ਹੁਣ ਸੱਭਿਅਤਾ ਸਮਾਜ ਅਤੇ ਸੰਸਕ੍ਰਿਤੀ ਦੀ ਚੋਲੀ ਕਿਆ ਲਹੇ ਸਾਂ ਜੋ ਆਪ ਨੰਗੀ ਹੈ। ਇਹ ਇੱਕ ਬਹੁ ਵੱਡੀ ਔਖ ਹੈ। ਉਸ ਵੇਲੇ ਮੰਟੋ ਕੋ ਨਾ ਸਮਝਾ ਗਿਆ ਅਤੇ ਨਾ ਉਹ ਕੋ ਸਮਝਣ ਦੀ ਕਿਸੇ ਅਦੀਬ ਵੀ ਕੋਸ਼ਿਸ਼ ਕੀਤੀ। ਇੱਥਾਂ ਹੀ ਸੱਚ ਇਹ ਵੀ ਹੈ ਕਿ ਉਹ ਉਸ ਵੇਲੇ ਦੀ ਸ਼ਬਦੀ ਨਸਰਾਂ ਵਿੱਚ ਚੜ੍ਹਾ ਹੋਇਆ ਹੈ ਆਪਣੀਆਂ ਸਾਰੀਆਂ ਕਮੀਆਂ ਦੇ ਬਾਵਜੂਦ ਵੀ। ਔਰਤ ਮਰਦ ਦੇ ਰਿਸ਼ਤਾਂ ਦੀ ਗੱਲ ਹੋਵੇ ਜਾਂ ਹਿੰਦੁਸਤਾਨ ਪਾਕਿਸਤਾਨ ਦੇ ਵੰਡੀਰੇ ਦੀ, ਮੰਟੋ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਇਹਨਾਂ ਮਸਲਾਂ ਕੁਚਾਇਆ ਹੈ ਅਤੇ ਆਪਣੀ ਕਹਾਣੀਆਂ ਵਿੱਚ ਉਹਨਾਂ ਨੇ ਇਹਨਾਂ ਮਸਲਾਂ ਨੂੰ ਬਹੁ ਖੂਬਸੂਰਤੀ ਦੇ ਨਾਲ ਅੰਜਾਮ ਵੀ ਦਿੱਤਾ ਹੈ। ਅੱਜ ਤੱਕ ਵੀ ਉਹਨਾਂ 'ਤੇ ਗੱਲ ਥੀਂਦੀ ਹੈ ਅਤੇ ਮੰਟੋ ਨੂੰ ਫਿਕਰਮੰਦੀ ਨਾਲ ਯਾਦ ਵੀ ਕੀਤਾ ਵੇਂਦਾ ਹੈ ਅਤੇ ਮੰਨਣਾ ਵੇਂਦਾ ਹੈ ਕਿ ਇਹ ਭਾਵੇਂ ਕੱਲ੍ਹ ਦੇ ਮੌਜੂਦ ਹਨ ਪਰ ਅੱਜ ਦੇ ਵੇਲੇ ਵਿੱਚ ਠੀਕ ਉਸੇ ਤਰ੍ਹਾਂ ਫਿੱਟ ਬਣਦੇ ਹਨ। ਧਰਮ ਦੀ ਕੱਟੜਤਾ ਦੀ ਖਿਲਾਫਤ ਕਰਨਾ ਅਤੇ ਧਰਮ ਦੇ ਨਾਂ 'ਤੇ ਥਏ ਦੰਗੇ ਅਤੇ ਕਤਲੋ ਗਾਰਤ ਦੇ ਜੋ ਨਜ਼ਾਰੇ ਪੜ੍ਹਨ ਵਾਲਾਂ ਨੂੰ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਮਿਲਦੇ ਹਨ, ਜੋ ਵੀ ਪੜ੍ਹਦਾ ਹੈ ਇੱਕ ਵਾਰ ਦਹਿਸ਼ਤ ਵਿੱਚ ਆ ਵੇਂਦਾ ਹੈ। ਮੰਟੋ ਇੱਕ ਅਜਿਹੇ ਸ਼ਖਸ ਹਨ ਜਾਂ ਇਨਸਾਨੀਅਤ ਦੇ ਮਾਦੇ ਨੂੰ ਧਰਮ ਤੋਂ ਬਹੁ ਜ਼ਿਆਦਾ ਅਹਿਮੀਅਤ ਦਿੱਤੀ। ਅਸਾਂ ਆਖ ਸਕਦੇ ਹਾਂ ਕਿ ਮੰਟੋ ਇਨਸਾਨੀਅਤ ਦਾ ਪੁਜਾਰੀ ਹੈ। ਇਹ ਸਾਹਿਤ ਦਾ ਉਹ ਮੰਜ਼ਰ ਹੈ ਜਿਸ ਵੇਲੇ ਮੰਟੋ ਦੇ ਨਾਲ ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਅਹਿਮਦ ਨਸੀਮ ਕਾਜ਼ਮੀ, ਇਸਮਤ ਚੁਗਤਾਈ, ਖਵਾਜ਼ਾ ਅਹਿਮਦ ਅੱਬਾਸ ਜਾਂ ਲੇਖਕ ਵੀ ਉਰੂਜ 'ਤੇ ਹਨ। ਵਲਵੀ ਮੰਟੋ ਨੇ ਆਪਣੀ ਇੱਕ ਅਲੱਗ ਪਛਾਣ ਇਨ ਸਭ ਦੇ ਵਿੱਚ ਬਣਾਈ। ਮੰਟੋ ਦੇ ਬਾਰੇ ਆਖਾ ਪੈਂਦਾ ਹੈ ਕਿ ਉਹ ਯਾਰਾਂ ਦਾ ਯਾਰ ਹੈ। ਅਗਰ ਅਸਾਂ ਬੇਲਿਖਾਰੀਆਂ ਦੀ ਯਾਦਦਾਸ਼ਤਾਂ ਦੀਆਂ ਕਿਤਾਬਾਂ ਦੇਖੂੰ ਤਾਂ ਇਹ ਬਿਲਕੁਲ ਸਾਫ਼ ਹੀ ਵੇਂਦਾ ਹੈ। ਮੁਹੰਮਦ ਅਸਦੁੱਲਾ ਨੇ ਲਿਖੀ ਮੰਟੋ ਮੇਰਾ ਦੋਸਤ, ਉਪੇਂਦਰ ਨਾਥ ਅਸ਼ਕ ਨੇ ਲਿਖੀ ਮੰਟੋ ਮੇਰਾ ਦੁਸ਼ਮਣ, ਅੰਮ੍ਰਿਤਾ ਪ੍ਰੀਤਮ ਨੇ ਵੀ ਰਸੀਦੀ ਟਿਕਟ ਵਿੱਚ ਕਈ ਜਾਈ ਸੇ ਮੰਟੋ ਦਾ ਜ਼ਿਕਰ ਕੀਤਾ ਹੈ। ਹਮ ਹਸ਼ਮਤ ਜੋ ਕ੍ਰਿਸ਼ਨਾ ਸੋਪਤੀ ਦੀ ਲਿਖੀ ਹੈ ਉਸ ਵਿੱਚ ਮੰਟੋ ਆਪ ਪੂਰਾ ਦਾ ਪੂਰਾ ਹਾਜ਼ਰ ਨਾਜ਼ਰ ਹੈ। ਇਸਮਤ ਚੁਗਤਾਈ ਦਾ ਤਾਂ ਪ੍ਰਾਣ ਪਿਆਰਾ ਦੋਸਤ ਹੈ। ਅਗਰ ਲਿਖਾਰੀਆਂ ਦੇ ਮੰਟੋ ਜਾਂ ਉਸਦੇ ਲੇਖਨ ਦੇ ਬਾਰੇ ਪੜ੍ਹੂੰ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਸੰਸਾਰ ਦੀ ਵੱਡੀ ਵੱਡੀ ਸ਼ਖਸੀਅਤਾਂ ਨੇ ਵੀ ਮੰਟੋ ਦੇ ਬਾਰੇ ਬਹੁ ਕੁਝ ਆਖਾ ਹੈ। ਰਾਜੇਂਦਰ ਯਾਦਵ ਆਖਦੇ ਹਨ ਕਿ ਚੇਖਵ ਦੇ ਬਾਅਦ ਮੰਟੋ ਹੈ ਜੈਂ ਆਪਣੀ ਝਾ ਆਪਣੀਆਂ ਕਹਾਣੀਆਂ ਦੇ ਸਿਰ 'ਤੇ ਬਣਾਈ। ਨਾਲ ਉਹ ਆਖਦੇ ਹਨ ਕਿ ਮੰਟੋ ਦੀ ਕਹਾਣੀਆਂ 'ਤੇ ਜਿੱਤੀ ਹਿੰਦੁਸਤਾਨ ਦੇ ਵਿੱਚ ਗੱਲਬਾਤ ਥਈ ਹੈ ਉੱਤੀ ਤਾਂ ਪਾਕਿਸਤਾਨ ਦੇ ਵਿੱਚ ਵੀ ਨਹੀਂ ਥਈ। ਮੰਟੋ ਦੇ ਦੋਸਤ ਸ਼ਾਇਰ ਸਾਹਿਰ ਲੁਧਿਆਨਵੀ ਆਖਦੇ ਹਨ ਜੋ ਮੰਟੋ ਮੰਨਦੇ ਹਨ, ਭਾਵੇਂ ਬਦਨਾਮ ਹਾਂ ਪਰ ਗੁਮਨਾਮ ਕਹਿਣੀ। ਮੰਟੋ ਨੂੰ ਹਿੰਦੀ ਅਤੇ ਉਰਦੂ ਦਾ ਮੋਪਾਸਾ ਵੀ ਆਖਾ ਪੈਂਦਾ ਹੈ। ਉਸੇ ਤਰ੍ਹਾਂ ਸੱਚ ਬੋਲਣ ਵਾਲਾ ਅਤੇ ਬਦਨਾਮ ਵੀ। ਕਮਲੇਸ਼ਵਰ ਨੇ ਵੀ ਆਖਿਆ ਹੈ ਕਿ ਆਪਣੀਆਂ ਕਹਾਣੀਆਂ ਵਿੱਚ ਦੰਗਾਂ 'ਤੇ ਜਿਤਨਾ ਤੰਜ ਕੀਤਾ ਹੈ ਉਹ ਸਭ ਦੇਖ ਕੇ ਇਹ ਲੱਗਦਾ ਹੀ ਨਹੀਂ ਕਿ ਕੋਈ ਕਹਾਣੀਕਾਰ ਐਡਾ ਹਿੰਮਤੀ ਅਤੇ ਸੱਚਾ ਵੀ ਹੋ ਸਕਦਾ ਹੈ। ਮੰਟੋ ਆਪਣੀ ਕਹਾਣੀਆਂ ਬਾਬਤ ਆਪ ਆਦਾ ਹੈ ਜੋ ਮੈਂ ਕਹਾਣੀਆਂ ਨਿੰਮੀ ਲਿਖਦਾ, ਕਹਾਣੀਆਂ ਮੈਂ ਖੂ ਲਿਖਦੀਆਂ ਹਨ। ਕਢਾਈ ਕਢਾਈ ਤਾਂ ਹੈਰਤ ਥੀਂਦੀ ਹੈ ਕਿ ਇਹ ਕੌਣ ਹੈ ਜਿਸ ਇਤਨੀ ਸੋਹਣੀਆਂ ਕਹਾਣੀਆਂ ਲਿਖੀਆਂ ਹਨ। ਮੈਂ ਤਾਂ ਇਵੇਂ ਲਿਖਦਾ ਜਿਵੇਂ ਰੋਟੀ ਖਾਂਦਾ, ਦਾਮਣ ਧੂਮਣ ਕਰੇਂਦਾ, ਕਿ ਮੈਂ ਕੋਈ ਕਹਾਣੀ ਲਿਖਣ ਦੀ ਲੱਤ ਪੈ ਗਈ ਹੈ। ਵੱਲ ਮੈਂ ਕਾਗਜ਼ ਗਿੰਨਾ ਅਤੇ ਬਿਸਮਿਲਾ ਕਰਕੇ ਕਹਾਣੀ ਸ਼ੁਰੂ ਕਰ ਦਿੰਦਾ। ਮੇਰੀਆਂ ਤ੍ਰੈ ਬਾਲਣੀਆਂ ਰੋਲਾ ਪਾਈ ਖੜੀ ਹੁੰਦੀਆਂ ਹਨ। ਮੈਂ ਉਹਨਾਂ ਦੇ ਨਾਲ ਗਾਲੀਆਂ ਵੀ ਕਰੇਂਦਾ, ਉਹਨਾਂ ਦੇ ਆਪਸੀ ਜਿਹੜਾਂ ਦਾ ਫੈਸਲਾ ਵੀ ਕਰੇਂਦਾ, ਜੋ ਕੋਈ ਮਿਲਣਾ ਮੰਨੇ ਤਾਂ ਉਹਦੀ ਅਸਤਸ ਵੀ ਕਰੇਂਦਾ ਅਤੇ ਕਹਾਣੀ ਵੀ ਲਿਖਦਾ ਰਹਿੰਦਾ। ਇਹ ਸਾਰੀ ਗਾਲੀਆਂ ਇਸ ਗੱਲ ਦੀ ਤਸਦੀਕ ਕਰੇਂਦੀਆਂ ਹਨ ਕਿ ਮੰਟੋ ਆਪਣੇ ਵੇਲੇ ਦਾ ਇੱਕ ਵੱਡਾ ਲਿਖਾਰੀ ਹੈ। ਮਜ਼ੇ ਦੀ ਗੱਲ ਇਹ ਵੀ ਕਿ ਉਹਾ ਮੰਟੋ ਅੱਜ ਵੀ ਵੱਡਾ ਲਿਖਾਰੀ ਮੰਨਿਆ ਵੇਂਦਾ ਹੈ। ਮੰਟੋ ਨੇ ਬਹੁ ਪਰੇਸ਼ਾਨੀਆਂ ਡਿੱਠੀਆਂ ਪੈਸੇ

ਬਹੁਤ ਕਮੀ ਹੈ। ਇਸ ਕਿੱਤੇ ਕਹਾਣੀ ਲਿਖਣਾ ਉਹਦੀ ਮਜਬੂਰੀ ਵੀ ਥੀ ਵੈਂਦੀ ਹੈ। ਲਿਖਾਰੀਆਂ ਦੇ ਵਿੱਚ ਆਖਾ ਵੈਂਦਾ ਹੈ ਕਿ ਇੱਕ ਕਹਾਣੀ ਰੋਜ਼ ਲਿਖਣ ਵਾਲਾ ਸ਼ਾਇਦ ਮੰਟੋ ਦੇ ਬਾਅਦ ਦੂਜਾ ਕਹਾਣੀਕਾਰ ਨਹੀਂ ਸੀ। ਇੱਤੀ ਗਾਲੀ ਹੈਨ ਅਤੇ ਉਸਦੇ ਨਾਂ ਮੰਟੋ ਦੇ ਬਾਰੇ ਵੀ ਹਿੰਦੁਸਤਾਨ ਦੇ ਵਿੱਚ ਇਹ ਗਾਲੀ ਵੀ ਥੀਂਦੀ ਹਨ ਕਿ ਅਗਰ ਜੋ ਦਾਨਿਸ਼ਮੰਦ ਲੋਕ ਰਿਸਰਚ ਕਰਨ ਤਾਂ ਪਤਾ ਲੱਗ ਸੀ ਕਿ ਮੰਟੋ ਵਾਸਤਵ ਵਿੱਚ ਮੰਟੋ ਨਹੀਂ ਮੰਟੂ ਹੈ। ਇਹ ਗਾਲ ਦਿੱਲੀ ਯੂਨੀਵਰਸਿਟੀ

ਭਾਉਂ ਕਜਰਾਰੇ, ਉਹ ਸਫਿਰ ਦੇ ਮਾਰੇ ਮਾਰੇ, ਉਹ ਤੇਰੇ ਨੈਣ ਭਾਉਂ ਕਜਰਾਰੇ, ਉਹ ਸਫਿਰ ਦੇ ਮਾਰੇ ਮਾਰੇ, ਹੁਣ ਮਿਲਣ ਦਿੱਤੇ ਕੂੰਚਾ, ਉਹ ਪਾਣੀ ਭਰਨ ਦੇ ਬਹਾ।

ਤੇਰੀ ਗੱਲਾਂ ਵਿੱਚ ਹਿੰਨ ਟੋਏ ਮੂੰਹ ਤੂੰ ਨਿਕਲੇ ਓਏ ਹੋਏ ਹੋ ਤੇਰੀ ਗੱਲਾਂ ਵਿੱਚ ਹਿੰਨ ਟੋਏ ਮੂੰਹ ਤੂੰ ਨਿਕਲੇ ਓਏ ਹੋਏ ਤੇਰਾ ਰੰਗ ਚਿੱਟੇ ਦੁੱਧ ਵਰਗਾ ਤੇਰੇ ਉੱਤੇ ਜਮਾਨਾ ਮਰਦਾ ਪਈ ਨਿਮੀ ਨਿਮੀ ਚੱਲਦੀ ਹਵਾ ਤੂੰ ਠੱਡ ਮੇਰੇ ਦਿਲ ਵਿੱਚ।

ਫਬਦਾ ਹਾਲ ਭਲਾ ਤੂੰ ਕੇ ਜਾਣੇ, ਹਾਲ ਭਲਾ ਤੂੰ ਕੇ ਜਾਣੇ, ਕਿੰਜ ਦਿਲ ਤੇ ਸਜਣਾ ਬੀਤੀ ਏ। ਹਾਲ ਭਲਾ ਤੂੰ ਕੇ ਜਾਣੇ, ਕਿੰਜ ਦਿਲ ਤੇ ਸਜਣਾ ਬੀਤੀ ਏ। ਵੰਸੀ ਦੀ ਤਾਨ ਸੁਣਾਈ ਨਾ ਮੁਕੀ ਰਾਤ ਤੇਰੇ ਦਰ ਮੇਰੀ ਏ। ਵੰਸੀ ਦੀ ਤਾਨ ਸੁਣਾਈ ਨਾ ਮੁਕੀ ਰਾਤ ਤੇਰੇ ਦਰ ਮੇਰੀ ਏ। ਝਟ ਮੂੰਹ ਵਾਲਾ ਕੇ ਖਿਸਕ ਗਏ ਅਸਾਂ ਸਬਰ ਦੀ ਘੁੱਟੀ ਪੀਤੀ ਏ। ਝਟ ਮੂੰਹ ਵਾਲਾ ਕੇ ਖਿਸਕ ਗਏ ਅਸਾਂ ਸਬਰ ਦੀ ਘੁੱਟੀ ਪੀਤੀ ਏ। ਇਹ ਦਿਲ ਤੇਰਾ, ਇਹ ਦਿਲ ਤੇਰਾ, ਸਾਡੀ ਜਾਨ ਤੇਰੀ ਜਿੰਦੜੀ ਨਾ ਤੇਰੇ ਕੀਤੀ।

ਚਿੱਤ ਚੋਰ ਸਜਣ ਮੇਡਾ ਸਾਂਵਲ ਸਾ, ਚਿੱਤ ਚੋਰ ਸਜਣ ਮੇਡਾ ਸਾਂਵਲ ਸਾ, ਤੇਰੇ ਨਾਮ ਦੀ ਘੁੱਟੀ ਪੀਤੀ ਏ। ਰਾਤੀ ਬੇਰਾਤੀ ਬਹਿ ਬਹਿ ਕੇ, ਰਾਤੀ ਬੇਰਾਤੀ ਬਹਿ ਬਹਿ ਕੇ, ਤੇਰੇ ਨਾਮ ਦੀ ਮਾਲਾ ਕੀਤੀ ਏ। ਸੁਣ ਤਾਨੇ ਮੰਦੇ ਲੋਕਾਂ ਦੇ, ਅਸਾਂ ਆਹ ਨਾ ਹਿੱਕ ਵੀ ਕੀਤੀ ਏ। ਸੁਣ ਤਾਨੇ ਮੰਦੇ ਲੋਕਾਂ ਦੇ, ਅਸਾਂ ਆਹ ਨਾ ਹਿੱਕ ਵੀ ਕੀਤੀ ਏ। ਮੇਰੇ

0: ਮੈਕੂੰ ਮੇਰੇ ਪਿਆਰ ਦਾ ਵਾਸ ਤਾਹੇ ਤੈਕੂੰ ਕਦੀ ਮਿਲਣ ਤੇ ਆ ਢੋਲਾ ਮੈਕੂੰ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਹਾਲ ਦਸਾ ਕੁਝ ਸ਼ਾਰਦਾ ਆਪਣੇ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਕੁਝ ਹਾਲ ਦਸਾ ਸ਼ਾਰਦਾ ਆਪਣੇ ਕਿਆ ਹੁਣ ਵੀ ਨੂਰਾਂ ਵੀ ਪ੍ਰੀਤਮ ਕੁਸੁਮਾ ਝੋਲੀ ਵਿੱਚ ਲੋਰੀਆਂ ਦੇਂਦੀ ਹੈ ਕਿਆ ਹੁਣ ਵੀ ਨੂਰਾਂ ਵੀ ਪ੍ਰੀਤਮ ਕੁਸੁਮਾ ਝੋਲੀ ਵਿੱਚ ਲੋਰੀਆਂ ਦੇਂਦੀ ਹੈ ਖੁਦਾ ਬਖਸ਼ਦਾ ਅੱਬੂ ਹੁਣ ਵੀ ਗੁਰਡੀਤੇ ਕੁ ਮੋਢੇ ਤੇ ਚਨਾਬ ਦਿਖੇਂਦਾ ਹੈ ਕਿਆ ਹੁਣ ਵੀ ਮੰਦਰ ਦੀ ਘੰਟੀ ਤੂੰ ਅਜਾਨ ਸੁਣਾਈ ਦੇਂਦੀ ਹੈ ਹੁਣ ਵੀ ਦੀਵਾਲੀ ਦੇ ਮੌਕੇ ਤੇ ਮਸਜਿਦ ਵਿੱਚ ਦੀਵਾ ਜਗਦਾ ਹੈ ਕਿਆ ਹੁਣ ਵੀ ਮੇਰੀ ਹਵੇਲੀ ਵਿੱਚ ਉਵੇਂ ਹੀ ਮਜਮਾ ਲੱਗਦਾ ਹੈ ਪੁੱਛ ਸੂੰ ਸੱਜਣਾ ਕੋਲੋਂ ਮਿਲ ਕੇ ਸੋਣਾ ਹਾਲ ਦਸਾ ਕੁਝ ਸ਼ਾਰਦਾ ਆਪਣੇ ਪੁੱਛ ਸੂੰ ਸੱਜਣਾ ਕੋਲੋਂ ਮਿਲ ਕੇ ਸੋਣਾ ਕੁਝ ਹਾਲ ਦਸਾ ਸ਼ਾਰਦਾ ਆਪਣੇ ਕਿਆ ਹੁਣ ਵੀ ਮੇਰੀ ਹਵੇਲੀ ਵੀ ਉਵੇਂ ਹੀ ਮਜਮਾ ਲੱਗਦਾ ਹੈ ਵੱਲ ਘਗਰਾ ਪਾ ਕੇ ਹੁਣ ਵੀ ਕਿਆ ਜੁੰਮਨ ਚਾਚਾ ਨੱਚਦਾ ਹੈ ਕਿਉਂ ਦੇਸ਼ ਮੇਰਾ ਸੋਣਾ ਮੈਕੂੰ ਪਰਦੇਸ਼ਾਂ ਵਾਂਗੂੰ ਲੱਗਦਾ ਹੈ ਹਮਸਾਏ ਤੂੰ ਮਿਲਣ ਕੀਤੇ ਕਿਉਂ ਪਾਸਪੋਰਟ ਵੀਜ਼ਾ ਲੱਗਦਾ ਹੈ ਹਮਸਾਏ ਕੋ ਮਿਲਣ ਕੀਤੇ ਕਿਉਂ ਪਾਸਪੋਰਟ ਵੀਜ਼ਾ ਲੱਗਦਾ ਹੈ
1: ਹੁਣੇ ਆਪ ਸੁਣਦੇ ਪਏ ਆਵੇ ਕਾਵਿਆ ਪਾਠ ਨੀਰਜ ਵਰਮਾ ਜੀ ਦੇ ਨਾਲ ਹੁਣ ਹਾਜ਼ਰ ਹੈ ਇੱਕ ਸਿਰਾਇਕੀ ਗੀਤ।

ਕਿਸਾਨ ਭਾਈਓ ਸੁਣਿਓ ਵੀ ਆਪਾਂ ਗੀਤ। ਕਿਸਾਨ ਭਾਈਓ ਬਾਜ਼ਾਰ ਭਾਵ ਔਰ ਮੌਸਮ ਵਾਲੀ ਪਾਨੜੀ ਵੀ ਪੁਗਤੀ ਹੋ ਗਈ ਹੈ, ਤੋ ਬਾਤ ਕਰਾਂ ਬਾਜ਼ਾਰ ਭਾਵਾਂ ਕੀ। ਪਹਿਲੀ ਤੋ ਸੂਰਤਗੜ੍ਹ ਮੰਡੀ ਮੈਂ ਕਣਕ ਦਾ ਭਾਵ ਉਗੜਿਆ 2375 ਰੁਪਇਆ, ਔਰ ਉੱਚਾ ਮੈਂ ਵਿਕਿਆ 2700 ਰੁਪਇਆ, ਔਰ ਜੋ ਗਾ ਭਾਵ 1950-2100 ਰੁਪਇਆ, ਔਰ ਸਰਸੋਂ ਕੀ ਬੋਲੀ ਲਾਗੀ 6886, ਔਰ ਉੱਚੀ ਬੋਲੀ ਲਾਗੀ 7314 ਰੁਪਇਆ। ਗੁਆਰ ਕਾ ਭਾਵ ਰਿਹਾ 5311, ਔਰ ਉੱਚਾ ਮੈਂ 5460 ਰੁਪਇਆ। ਜੈਤਸਰ ਮੰਡੀ ਕੀ ਬਾਤ ਕਰਾਂ ਕਿਸਾਨ ਭਾਈਓ, ਤੋ ਸਰਸੋਂ ਵਿਕੀ 7011 7187 ਰੁਪਇਆ, ਔਰ ਗੇਹੂੰ ਕਾ ਭਾਵ ਰਿਹਾ 2350-2600 ਰੁਪਇਆ। ਗੁਆਰ 5582-5630 ਰੁਪਇਆ, ਔਰ ਜੋ ਵਿਕਿਆ 1971 ਰੁਪਇਆ। ਗੰਗਾਨਗਰ ਮੰਡੀ ਕਮਾਂ ਕਿਸਾਨ ਭਾਈਓ, ਸਰਸੋਂ ਕਾ ਭਾਵ ਉਗੜਿਆ 7095 ਰੁਪਇਆ, ਔਰ ਉੱਚਾ ਮੈਂ 3631 ਰੁਪਇਆ। ਜੋਂ ਕਾ ਭਾਵ 2081 ਰੁਪਇਆ, ਔਰ ਉੱਚਾ ਮੈਂ 2242 ਰੁਪਇਆ। ਚਿਣਾ ਵਿਕਿਆ 5440-5551 ਰੁਪਇਆ, ਔਰ ਕਣਕ ਦਾ ਭਾਵ ਰਿਹਾ 2451-2580 ਰੁਪਇਆ। ਗੁਆਰ ਵਿਕਿਓ 4850-5470 ਰੁਪਇਆ, ਔਰ ਜਈ ਵਿਕੀ 3000-3631 ਰੁਪਇਆ, ਔਰ ਮੂੰਗ ਦਾ ਭਾਵ ਰਿਹਾ 7300 ਰੁਪਇਆ। ਕਿਸਾਨ ਭਾਈਓ ਇਹ ਬਾਜ਼ਾਰ ਕਾ ਭਾਵ, ਔਰ ਮੌਸਮ ਕੀ ਬਾਤ ਕਰਾਂ ਤੋ ਦੇਖੋ ਕਠੇ ਕਠੇ ਹੀ ਥੋੜ੍ਹਾ ਬਹੁਤ ਬਾਦਲ ਔਰ ਗਰਜਨਾ ਕੀ ਸੰਭਾਵਨਾ ਜਤਾਈ ਹੈ, ਔਰ ਹਲਕੀ ਫੁਲਕੀ ਬਿਰਖਾ ਔਰ ਬਾ ਵੀ ਕਠੇ ਕਠੇ ਹੀ ਹੈ। ਬਾਕੀ ਤੋ ਦੇਖੋ ਅਭੀ ਗਰਮੀ ਦਾ ਹੀ ਅਸਾਰ ਜਤਾਇਆ ਗਿਆ ਹੈ, ਤੋ ਆਪਾਂ ਗਰਮੀ ਸੋ ਆਪਾਂ ਜ਼ਰੂਰ ਆਪਣਾ ਧਿਆਨ ਰੱਖਾਂ। ਬਿਲਕੁਲ ਆਪਣਾ ਜਿਹਾ ਪਸ਼ੂ ਹੈ, ਔਰ ਖਾਸ ਕਰ ਜਿਹਾ ਆਪਣਾ ਬਜ਼ੁਰਗ ਹੈ, ਔਰ ਜਿਹਾ ਬਿਮਾਰ ਹੈ, ਬੰਗੋ ਆਪਾਂ ਜ਼ਰੂਰ ਧਿਆਨ ਰੱਖਾਂ। ਔਰ ਬਾਹਰ ਜਾਵਾਂ ਤੋ ਆਪਾਂ ਸਿਰਗਾ ਉੱਪਰ ਕੋਈ ਸੱਪ ਹੋਇਆ ਪੋਤੀ ਹੋਇਆ ਉਹ ਆਪਾਂ ਜ਼ਰੂਰ ਰੱਖਾਂ, ਔਰ ਜ਼ਰੂਰੀ ਕੰਮ ਨਾ ਹੋਵੇ ਤੋ ਆਪਾਂ ਨੂੰ ਕਿਹਾ ਕਿ ਆਪਾਂ ਨੂੰ ਘਰੇ ਰਹਿਣਾ ਚਾਹੀਏ, ਔਰ ਫਿਰ ਵੀ ਕੰਮ ਹੋਇਆ ਤੋ ਦਿਨ ਗਿਆ ਹੱਥ ਨਾਲ ਟਾਈਮ ਆਪਾਂ ਕਰਾਂ, ਫਿਰ ਵੀ ਜੇ ਦੁਪਹਿਰ ਮੈਂ ਜਾਣਾ ਪੜਿਆ ਤੋ ਪੂਰੀ ਸਾਵਚੇਤੀ ਸੋ ਆਪਾਂ ਨੇ ਜਾਣਾ ਚਾਹੀਏ, ਕਿਉਂਕਿ ਬਾਹਰ ਗਰਮੀ ਬਹੁਤ ਹੈ। ਤੋ ਜਿਵੇਂ ਕਹਿ ਨਹੀਂ ਕਿ ਤੋਏ ਜੂੰ ਧਰਤੀ ਤਪੈ ਉੱਪਰ ਤਪੈ ਆਕਾਸ, ਲੂ ਲਪਟਾਂ ਸੋ ਦਿਸ ਤਪੈ ਜੀਵ ਤਪੈ ਇਨਤਾਸ, ਤੋ ਆਪਣੇ ਬਿਲਕੁਲ ਜਿਹਾ ਸਗਲਾ ਆਪਣਾ ਪਸ਼ੂ ਧਨ ਹੈ ਜੀਵ ਹੈ ਵਾਂਗੂ ਬਿਲਕੁਲ ਆਪਾਂ ਧਿਆਨ ਰੱਖਾਂ, ਔਰ ਗਰਮੀ ਤੋਂ ਥੋੜ੍ਹੀ ਬਹੁਤ ਕਮ ਹੋਵੇ ਤੋ ਹੀ ਥੋੜ੍ਹੀ ਬਹੁਤ ਰਾਹਤ ਮਿਲੇ, ਤੋ ਬਿਲਕੁਲ ਆਪਾਂ ਨੇ ਸਾਵਚੇਤੀ 'ਚ ਰੱਖਣੀ ਚਾਹੀਏ। ਔਰ ਅਬ ਆਪਾਂ ਸੁਣਾ ਇੱਕ ਗੀਤ, ਲਿਓ ਸੁਣੋ ਸਾ।